ਨਵਰਾਜ ਹੰਸ ਤੇ ਪਰਗ ਮੁਚਲ ਦੀ ਆਵਾਜ਼ ਦੇ ਵਿੱਚ ਮੁੰਡਿਆਂ ਤੋਂ ਬਚ ਕੇ ਰਹੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 6:05 10 ਸੈਕਿੰਡ